ਅਸ਼ਾਰੀਆ 2 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਚੰਡੀਗੜ੍ਹ ਕੇਂਦਰ ਤੋਂ ਬੋਲ ਰਹੇ ਹਾਂ। ਕੁਝ ਪਲਾਂ 'ਚ ਤੁਸੀਂ ਅਗਲਾ ਪ੍ਰੋਗਰਾਮ ਸੁਣੋਗੇ।

0: ਪ੍ਰੋਗਰਾਮ ਤਾਂ ਬੜੀਆ ਚੱਲਦੇ ਸਰ, ਰੇਡੀਆ ਇਤਨਾ ਤਾਂ ਨਹੀਂ ਰੁਕਤਾ ਜੀ ਜਿਤਨਾ ਪਬਲਿਕ ਬਤਾਤੀ ਹੈ।
1: ਰੇਡੀਆ ਬਸ ਕਿਤੇ ਨਾ ਕਿਤੇ ਕਿਵੇਂ ਨਾ ਕਿਵੇਂ ਛੋਟੀ ਮੋਟੀ ਹੋ ਸਕੇ, ਰੇਡੀਆ ਮੈਂ ਵੀ ਹੋ ਕਈ ਵਾਰ ਟਾਵਰ ਮੈਂ ਵੀ ਹੋ ਜਾਏ ਹੈ। ਔਰ
0: ਹਾਂ ਜੀ ਇਹ ਤਾਂ ਹੈ ਥੋੜ੍ਹਾ ਹੈ ਤੋ ਕੁਛ ਤੋਂ, ਲੇਕਿਨ ਇਤਨਾ ਨਹੀਂ ਰੁਕਤਾ ਜਿਤਨਾ ਇਹ ਕਹਤੇ ਹੈ।
1: ਅੱਛਾ ਅੱਛਾ ਅੱਛਾ
0: ਹਾਂ,
1: ਚਲੋ ਸਤੀਸ਼ ਜੀ ਬਹੁਤ ਬੜੀਆ ਜੀ, ਅੱਛਾ ਲੱਗਿਆ ਆਪਸੇ ਬਾਤ ਕਰਕੇ ਜੀ, ਬਹੁਤ ਬਹੁਤ ਧੰਨਵਾਦ ਜੀ। ਹੈਲੋ ਹੈਲੋ
0: ਨਮਸਕਾਰ ਜੀ।
1: ਜੀ ਨਮਸਕਾਰ ਜੀ, ਬਜ਼ੁਰਗ ਬੁਲਾਈ ਜਿਤਨੇ ਆਉਂਦੀ ਉਤਨੇ ਮੀਂਹ ਤੋ ਭਾਈ ਕਾਂ ਦੀ ਵੀ ਖੂਬ ਆਈ ਹੈ, ਬਾਕੀ ਬਾਰਿਸ਼ ਵੀ ਅੱਛੀ ਹੋਣੀ ਚਾਹੀਏ, ਪ੍ਰਭੂ ਸੰਮਤ ਵੀ ਰੱਖ ਕਰ ਭਾਈ, ਬੜੀਆ ਇੱਕ ਮੌਸਮ ਹੈ ਉਹ ਰਹੀ ਜਾ। ਔਰ ਬਤਾਓ ਆਪ ਠੀਕ ਠਾਕ ਹੈ, ਕਾਰਜਕ੍ਰਮ ਕਿਸੇ ਲੱਗਾ ਆਪਣੇ? ਚਲੋ ਬਹੁਤ ਬਹੁਤ ਧੰਨਵਾਦ। ਔਰ ਕੋਈ ਮਰ ਲਾਇਕ ਕੋਈ ਸੁਝਾਵ ਹੋ ਕੋਈ ਭਾਈ, ਕਿਵੇਂ ਰੋਲ ਮਾਤ ਦੀ ਦਿਖਦੀ ਹੋ ਬਸ ਸਿਖਾਏ ਤੋ ਬਿਲਕੁਲ ਆਪ ਸਵਤੰਤਰ ਹੈ ਕਹਿ ਸਕੇ ਜੀ। ਭਾਈ ਸਾਲਾ ਤੋ ਮਰ ਵੀ ਖੂਬ ਮਰਜ਼ ਹੈ, ਆਪਣੇ ਕਈ ਵਾਰ ਬਤਾ ਵੀ ਲਈ ਕਿ ਸੋਰਾਮ ਜੀ ਪ੍ਰਸਤੁਤ ਕਰਿਆ ਕਰਦੇ ਹੈ ਨਾ, ਔਰ ਬਾਤ ਵੀ ਸ਼ਾਇਦ ਕਿਸੋਰਾਮ ਜੀ ਇਸ ਬਾਰੇ ਹੋਈ ਵੀ ਥੀ, ਤੋ ਬਣਾਵਾਂਗੇ ਜ਼ਰੂਰ ਪ੍ਰੋਗਰਾਮ, ਇਹ ਤੁਹਾਰਾ ਵੀ ਮਨ ਹੈ। ਹਾਂ ਬਿਲਕੁਲ, ਇੱਕ ਭਾਈ ਕਾ ਪਿੱਛੇ ਫੋਨ ਆਇਆ ਥਾ ਭਾਈ ਮੇਰੇ ਗਾਓ ਕੀ ਕਹਾਣੀ ਜੋ ਕਾਰਜਕ੍ਰਮ ਹੈ, ਗੌਰ ਤੋ ਜੀ ਦੇਖੋ ਕੁਛ ਰਾਗ ਨਹੀਂ ਔਰ ਕੁਛ ਸਿਸਟਮ ਇਸੇ ਹੈ ਜੋ ਆਪਣੇ ਪਾਸ ਹੈ ਨਹੀਂ ਉਹ ਚੀਜ਼ ਹੈ ਨਾ, ਤੋ ਉਹ ਤੋ ਫਿਰ ਮੈਂ ਭਾਈ ਤਾਂ ਹੱਸ ਪੁੱਤਾ ਮੈਂ ਕਿਹਾ ਭਾਈ ਅਮੇ ਗਾ ਕੇ ਸੁਣਾ ਸਕਾਂ, ਬਾਕੀ ਤੋ ਕਲਾਕਾਰ ਵੀ ਜਾ ਲਈਏ ਕਈ ਤੋ ਹੈ ਨਾ, ਨਾ ਬਿਲਕੁਲ ਨਏ ਜਿਤਨੇ ਵੀ ਕੁਛ ਆਡੀਸ਼ਨ ਵਗੈਰਾ ਹੋਣਗੇ ਜੋ ਵੀ ਨਈ ਰਿਕਾਰਡਿੰਗ ਹੋਗੀ ਤੋ ਉਹਨਾਂ ਜਿਤਨੇ ਵੀ ਆਪਕੀ ਬਤਾਏ ਉੜੇ ਰਾਗਨੀ ਉਹ ਨੀਤ ਕਰਾਂਗੇ, ਪ੍ਰਾਥਮਿਕਤਾ ਉਹਨੇ ਦੀ ਜਾਏਗੀ ਭਾਈ ਇਹ ਰਾਗਨੀ ਜ਼ਰੂਰ ਗਾਓ ਭਾਈ। ਬਿਲਕੁਲ ਜੀ ਧੰਨਵਾਦ ਜੀ, ਅਗਲਾ ਫੋਨ ਦੇਖਦੇ ਹੈਂ। ਹੈਲੋ ਜੀ ਨਮਸਕਾਰ ਜੀ, ਹਾਂਜੀ ਨਾਮ ਬਤਾਈਏ ਆਪਣਾ? ਹਾਂ ਜੀ ਪਾਲਾ ਰਾਮ ਜੀ, ਕੈਸੇ ਪਾਲਾ ਰਾਮ ਜੀ? ਆਪਕੀ ਫਰਮਾਇਸ਼ ਕੀ ਚਿੱਠੀ ਪਾਲਾ ਰਾਮ ਸਾਂਗਵਾਨ, ਬਿਲਕੁਲ ਸਾਂਗ ਮਤ ਹੋ ਜੀ, ਦੇਖੋ ਪਿੱਛੇ ਸੇ ਕਈ ਵਾਰ ਕਾਰਜਕ੍ਰਮ ਬਾਧਿਤ ਹੋ ਜਾਏ ਆਪਣੇ ਦਿੱਲੀ ਕੇ ਜੋ ਕੁਛ ਕਾਰਜਕ੍ਰਮ ਹੈ ਨਾ ਉਹ ਵੀ ਜ਼ਰੂਰੀ ਹੈ, ਬਾਕੀ ਨੂੰ ਕੋਈ ਨਹੀਂ ਬਈ ਸਾਂਗ ਕੀ ਟਾਲ ਕਰਦੀ, ਜ਼ਰੂਰ ਸੁਣੇਗੇ ਜੀ ਨਜ਼ਦੀਕ ਭਵਿੱਖ। ਹਾਂਜੀ ਇਸ ਵਾਰ ਦੇਖੋ ਅਗਰ ਕੋਈ ਪਿੱਛੇ ਤਾਂ ਕਾਰਜਕ੍ਰਮ ਬਾਧਿਤ ਨਹੀਂ ਹੋਇਆ ਜੀ, ਪਹਿਲੇ ਕੁਛ ਪਤਾ ਨਹੀਂ ਹੁੰਦਾ ਕਈ ਵਾਰ, ਦੇਖੋ ਕਵੀਆਂ ਕੀ ਪਿੱਛੇ ਕੈਥਲ ਗਏ ਥੇ, ਚਾਂਦੀ ਰਾਮ ਕੌਸ਼ਿਕ ਜੀ ਕੀ ਕਰਕੇ ਲਏ
0: ਥੇ
1: ਹੈ ਨਾ, ਲਹਿਣਾ ਸਿੰਘ ਅਤਰੀ ਜੀ ਕਾ ਥੋੜ੍ਹਾ ਸਵਾਸਥ ਫਿਲਹਾਲ ਬਲਕੇ ਜੀ ਲਹਿਣਾ ਸਿੰਘ ਜੀ ਕਾ ਸਵਾਸਥ ਥੋੜ੍ਹਾ ਬਲਕੇ ਖਰਾਬ ਚੱਲ ਰਿਹਾ ਫਿਲਹਾਲ, ਤੋ ਉਨਕੀ ਵੀ ਆਪਣੇ ਰਿਕਾਰਡਿੰਗ ਕਰਕੇ ਲਏ ਥੇ, ਬਾਕੀ ਔਰ ਵੀ ਸੂਤ ਬੈਠੇ ਗਾ ਜੀ ਜ਼ਰੂਰ ਕਰਕੇ ਲਿਆਵਾਂਗੇ, ਜ਼ਰੂਰ ਸੁਣੋ ਜੀ ਜੀ ਜੀ ਪਾਲਾ ਰਾਮ ਜੀ ਧੰਨਵਾਦ ਜੀ, ਅਗਲਾ ਫੋਨ ਦੇਖਦੇ ਹਾਂ ਜੀ। ਹੈਲੋ ਜੀ ਰਾਮ ਰਾਮ ਜੀ, ਸਾਂਗ ਵਾਲਾ ਤੁਸੀਂ ਦੇਖੋ ਕੁਛ ਬਈਏ ਕਿ ਪਹਿਲੇ ਨਾਮ ਬਤਾਓ ਜੀ, ਪਹਿਲੇ ਆਪਣਾ
0: ਨਾਮ ਤਾਂ ਰਾਮਫਲ ਹੈ ਜੀ, ਛੋਟਾ ਗੋਲਾ ਗਾਮ ਹੈ ਜਮਨਾ ਦੇ ਕਿਨਾਰੇ ਪਰ, ਤਸੀਲ ਬਾਪੂਲੀ ਹੈ, ਜ਼ਿਲ੍ਹਾ ਪਾਣੀਪਤ ਹੈ,
1: ਜ਼ਿਲ੍ਹਾ ਪਾਣੀਪਤ ਤਸੀਲ ਬਾਪੂਲੀ, ਹਾਂਜੀ ਬਿਲਕੁਲ ਜੀ ਬਹੁਤ ਬਹੁਤ ਸਵਾਗਤ ਹੈ ਆਪਣਾ ਕਾਰਜਕ੍ਰਮ। ਦੇਖੋ ਜੀ ਸਾਂਗ ਵਾਲਾ ਜੋ ਹੈ ਪਿੱਛੇ ਕੇ ਕੁਛ ਕਾਰਜਕ੍ਰਮ ਕੀ ਵਜ੍ਹਾ ਸੇ ਬਾਧਿਤ ਹੋ ਗਿਆ ਹੈ, ਬਾਕੀ ਸਾਂਗ ਨਿਰੰਤਰ ਚੱਲਣਗੇ ਔਰ ਜੋ ਵੀ ਸਮੇਂ ਸੀਮਾ ਹੈ ਨਾ, ਬਿਲਕੁਲ ਆਪਣੀ ਦੇਖੋ ਪੱਕਾ ਸਾਜ਼ ਆਪਣੀ ਸੰਸਕ੍ਰਿਤੀ ਕੇ ਪ੍ਰੇਰੀ ਝਲਕ ਔਰ ਜੋ ਸਾਂਗ ਕਾ ਇੱਕ ਆਪਣਾ ਮਜ਼ਾ ਹੈ, ਬਿਲਕੁਲ ਹੈ ਜੀ ਬਿਲਕੁਲ, ਬਿਲਕੁਲ ਜੀ ਬਿਲਕੁਲ ਬਿਲਕੁਲ ਜੀ, ਧਿਆਨ ਰੱਖਣਾ ਇਸ ਬਾਰ ਮੈਂ ਨਜ਼ਦੀਕ ਭਵਿੱਖ ਮੈਂ ਜ਼ਰੂਰ ਵੀ ਆਪਣੇ ਸੁਣਵਾਵਾਂਗੇ। ਸਟੇਸ਼ਨ ਮੈਂ ਤੋ ਜੀ ਕੁਛ ਦੇਖੋ ਆਪਣਾ ਟਾਵਰ ਗਿਰਨੇ ਕੇ ਬਾਅਦ ਮੈਂ ਥੋੜ੍ਹੀ ਸੀ ਉਸਕੀ ਰੇਂਜ ਕਾ ਫਰਕ ਹੋ ਗਿਆ, ਨਹੀਂ ਤੋ ਪਹਿਲੇ ਤਾਂ ਆਪਣਾ ਸਾਈਡ ਆਪਕੀ ਸਾਈਡ ਕਾ ਪੂਰਾ ਉੱਤਰ ਪ੍ਰਦੇਸ਼ ਪਾਕਿਸਤਾਨ ਤੱਕ ਵੀ ਬਹੁਤ ਲੰਬਾ ਏਰੀਆ ਕਵਰ ਥਾ ਹਰਿਦੁਆਰ ਸੇ ਅੱਗੇ ਤੱਕ ਜੀ। ਧੰਨਵਾਦ ਜੀ, ਰਾਮ ਰਾਮ ਜੀ, ਅਗਲਾ ਫੋਨ। ਹੈਲੋ ਜੀ ਰਾਮ ਰਾਮ ਜੀ, ਨਾਮ ਬਤਾਓ ਜੀ ਆਪਣਾ? ਚੰਦਗੀ ਰਾਮ ਜੀ, ਬਹੁਤ ਬਹੁਤ ਸਵਾਗਤ ਹੈ ਚੰਦਗੀ ਰਾਮ ਜੀ ਕਾ, ਔਰ ਬਤਾਓ ਜੀ ਚੰਦਗੀ ਰਾਮ ਜੀ ਰਿਵਾੜੀ ਕਾ ਨੀ ਮੌਸਮ ਕਿਸਾ ਹੈ?
0: ਮੌਸਮ ਸੋ ਜੀ ਕਾਲ ਸ਼ਾਮ

0: ਚਲੋ ਜੀ, ਜ਼ਰੂਰ ਜੀ, ਜੀ ਸੁਣਵਾਉਂਗੇ ਜੀ, ਜ਼ਰੂਰ ਜੀ। ਥੋੜ੍ਹਾ ਲੰਬਾ ਹੋ ਗਿਆ ਆਪਣਾ, ਹੋਰ ਬਾਈ ਬਾਟ ਮੋਗੇ ਫਿਰ ਕਦੇ। ਰਾਮ ਰਾਮ ਜੀ। ਅਗਲਾ ਫੋਨ। ਹੈਲੋ
1: ਭਾਈ ਸਾਹਿਬ, ਰਾਮ ਰਾਮ
0: ਜੀ। ਰਾਮ ਰਾਮ ਜੀ।
1: ਸਤਵੀਰ ਬੋਲ ਰਿਹਾ ਗਾਓਂ ਸੁਨਾਰੀਆਂ।
0: ਜੀ ਸਤਵੀਰ ਜੀ, ਸੁਨਾਰੀਆਂ ਗਾਓਂ ਸੇ। ਔਰ ਬਤਾਓ ਜੀ ਸਤਵੀਰ ਜੀ, ਠੀਕ ਹੈ ਆਪ?
1: ਬਹੁਤ ਵਧੀਆ ਹੈ ਜੀ, ਪ੍ਰੋਗਰਾਮ ਆਪਕੇ ਬਹੁਤ ਵਧੀਆ ਚੱਲ ਰਹੇ ਹਨ, ਬਹੁਤ ਵਧੀਆ ਵਧੀਆ ਬਾਤ ਨਹੀਂ ਸੋ।
0: ਅੱਛਾ,
1: ਬਈ ਕਿਰਪੀ ਜਿਹੜੇ ਸਾਰੇ ਸੁਣਾਓ।
0: ਚਲੋ ਜੀ, ਬਹੁਤ ਬਹੁਤ ਧੰਨਵਾਦ। ਇਹ ਤਾਂ ਆਪਣੇ ਪ੍ਰੋਗਰਾਮ
1: ਕੋਈ ਕਮੀ ਸਰ ਦਾਦਾ ਤੈਨ ਨਾ ਲਿਆ ਕਰੋ, ਇਹ ਇਸ ਮੈਂ ਜਲਦੀ ਸੇ ਕੰਮ
0: ਬਸ ਹੋ ਕਈ ਬਾ। ਹਾਂ ਬਿਲਕੁਲ, ਥੋੜਾ ਲੰਬਾ ਹੋ ਜਾ ਹੈ ਤੋ
1: ਲੰਬਾ ਕਰ ਦਿਓ ਭਾਈ ਸਾਹਿਬ।
0: ਬਿਲਕੁਲ ਸਹੀ ਕਰੇ ਆਪ ਤੋ,
1: ਇਹ ਸੰਪੂਰਨ ਭਾਈ ਜੀ ਬਰਕ ਦਿਆ।
0: ਚਲੋ ਜੀ, ਰਾਮ ਰਾਮ ਜੀ। ਅਗਲਾ ਫੋਨ ਦੇਖਤੇ ਹੈ।
1: ਕਿਸ ਵੈਸੇ ਲਗੇ ਰਹੇ ਹੈ।
0: ਬਿਲਕੁਲ, ਅਗਲਾ ਫੋਨ। ਹੈਲੋ ਹੈਲੋ, ਲਗਤਾ ਸੰਪਰਕ ਨਹੀਂ ਹੋ ਪਾਇਆ। ਅਗਲਾ ਫੋਨ ਦੇਖਤੇ ਹੈ। ਹੈਲੋ,
2: ਹਾਂਜੀ ਨਮਸਕਾਰ ਜੀ।
0: ਜੀ ਨਮਸਕਾਰ ਜੀ।
2: ਜੀ ਮੈਂ ਸਤਪਾਲ ਸ਼ਰਮਾ, ਜ਼ਿਲ੍ਹਾ ਕਰਨਾਲ ਗਾਓਂ ਆਉਂਗਾ।
0: ਜੀ ਸਤਪਾਲ ਸ਼ਰਮਾ ਜੀ ਕਾ ਬਹੁਤ ਬਹੁਤ ਸਵਾਗਤ ਹੈ ਕਾਰਜਕ੍ਰਮ ਮੈਂ। ਔਰ ਜੀ ਠੀਕ ਠਾਕ ਹੈ ਆਪ ਸ਼ਰਮਾ ਜੀ?
2: ਹਾਂਜੀ ਸਭ ਠੀਕ ਹੈ ਜੀ।
0: ਚਲੀ ਬਹੁਤ ਬੜੀਆ। ਔਰ ਆਪਣੇ ਜੋ ਕਾਰਜਕ੍ਰਮ ਹੈ ਵੋ ਉਨਕੋ ਬਾਰੇ ਮੈਂ ਰਾਏ ਦਿਓ ਜੀ ਕੁਛ।
2: ਹਾਂਜੀ ਪਹਿਲੀ ਬਾਤ ਤਾਂ ਇਹ ਹੈ ਜੀ, ਹਮ ਆਪਕੇ ਬਹੁਤ ਪੁਰਾਣੇ ਸਰੋਤਾ ਹੈ।
0: ਬਿਲਕੁਲ ਜੀ ਬਿਲਕੁਲ,
2: ਅੰਤਰ ਸਹੀ ਲੱਗ ਰਿਹਾ।
0: ਹਾਂ ਬਿਲਕੁਲ, ਇਹ ਤਾਂ ਆਪਣਾ ਇਹ ਮੰਨ ਕੇ ਚੱਲੋ ਵੀ ਰੇਡੀਓ
2: ਹਾਂਜੀ
0: ਆਪਣਾ ਤਾਂ ਮੰਦਿਰ ਕੇ ਜੈਸਾ ਹੈ, ਆਕਾਸ਼ਵਾਣੀ ਹੈ ਨਾ।
2: ਹਾਂਜੀ
0: ਜੀ, ਬਹੁਤ ਬਹੁਤ ਧੰਨਵਾਦ ਜੀ, ਔਰ ਬੜੀ ਖੁਸ਼ੀ ਹੋਈ ਆਪ
2: ਦੇ ਬਾਰੇ ਮੈਂ ਤੋਂ ਸਰੋਤਾ ਨਾ ਬਤਾਈ ਦੀ ਆ, ਬਹੁਤ ਅੱਛੇ ਚੱਲ ਰਹੇ
0: ਜੀ। ਚਲੋ ਬਹੁਤ ਬਹੁਤ
2: ਜੀ, ਚਲੋ ਰਾਗਨੀ ਤੋਂ ਆਂਦੀ ਰੋ ਐ ਤੇ ਕੱਚੇ ਤਾਂ ਅੱਛੀ ਹੈ
0: ਜੀ। ਬਿਲਕੁਲ,
2: ਇੱਕ ਮਨ ਤਾਂ ਬਹੁਤ ਦਿਨ ਹੋ ਗਏ ਸੁਣੇ ਔਰ ਰਾਜਾ ਹਰਚੰਦਰ ਕੀ ਹੈ।
0: ਹਾਂਜੀ ਬਤਾਈਏ।
2: ਦਾਮ ਵਸੂਲ ਕਾਲੀਏ ਜਾ ਉਲਟਾ ਤੀਰ ਦਿਆ ਰ,
0: ਨੌਕਰ ਵਾਲਾ ਫਰਜ਼ ਰਾਮ ਜੀ ਨਿਭਾ ਕੇ ਦਿਆ, ਹੋ ਗਏ ਦਾਮ ਵਸੂਲ ਜਾ ਰਹੀ ਹੈ ਉਲਟਾ ਚੀਰ ਦਿਆ। ਬਿਲਕੁਲ ਜੀ, ਰਾਗਨੀ ਹੈ ਆਪਣਾ, ਨਜ਼ਦੀਕ ਭਵਿੱਖ ਵਿੱਚ ਜ਼ਰੂਰ ਵੀ ਸੁਣਾਵਾਂਗੇ ਜੀ।
2: ਹਾਂਜੀ
0: ਜੀ, ਆਪ ਸੁਣਤੇ ਰਹੀਏ ਰੇਡੀਓ, ਔਰ ਜ਼ਰੂਰ ਵੀ ਨਜ਼ਦੀਕ ਭਵਿੱਖ ਵਿੱਚ ਆਪਕੀ ਫਰਮਾਇਸ਼ ਪੂਰੀ ਕਰੀ ਜਾਗੀ ਜੀ।
2: ਜੀ
0: ਧੰਨਵਾਦ ਜੀ। ਅਗਲਾ ਫੋਨ। ਹੈਲੋ
3: ਹੈਲੋ
0: ਜੀ ਨਮਸਕਾਰ ਜੀ। ਹੈਲੋ
3: ਹੈਲੋ
0: ਜੀ ਨਮਸਕਾਰ ਜੀ। ਰਾਮ ਰਾਮ।
3: ਰਾਮ ਰਾਮ ਜੀ। ਰਾਮ ਰਾਮ ਜੀ।
0: ਕੀ ਹੋਰ ਬਤਾਈਏ, ਨਾਮ ਬਤਾਈਏ ਜੀ ਆਪਣਾ।
3: ਓਮ ਪ੍ਰਕਾਸ਼ ਬੋਲ ਰਿਹਾ ਹਾਂ, ਮੈਂ ਨੀਂ ਫੋਨ ਦੱਸਦਾ ਸੀ ਜੀ।
0: ਜੀ ਓਮ ਪ੍ਰਕਾਸ਼ ਜੀ, ਬਹੁਤ ਬਹੁਤ ਸਵਾਗਤ ਹੈ ਆਪਕਾ, ਔਰ ਠੀਕ ਠਾਕ ਹੋ?
3: ਹਾਂ ਬਹੁਤ ਵਧੀਆ, ਆਪ ਕਿਵੇਂ ਹੋ? ਆਪ ਸੁਣਾਓ,
0: ਕਿਤਨੀ ਉਮਰ ਕਿਤਨੀ ਹੋ ਗਈ ਆਪਕੀ?
3: 75 ਹੋ ਗਈ ਸਾਹਿਬ।
0: 75 ਹੋ ਗਈ, ਚਲੋ ਬਹੁਤ ਹੈ। ਦੇਖੋ ਪਹਿਲੇ ਨਾ ਨਾ ਜੀ, ਇੱਥੇ ਤੋਂ 70 ਵੀ ਥੋੜ੍ਹਾ ਸਾ ਕੁਛ 10-20 ਸਾਲਾਂ ਮੈਂ ਥੋੜ੍ਹਾ ਫੇਰ ਬਦਲ ਹੋਇਆ, 70 ਤੇ ਤੂੰ 75 ਹਲ ਜੋੜਿਆ ਕਰਦੇ, ਖੂਬ ਰੇਡ ਮਾਨੂੰਗਾ ਕਰਦੇ ਹੈ ਨਾ। ਚਲੋ ਬਹੁਤ ਅੱਛਾ, ਆਵਾਜ਼ ਸੇ ਲੱਗ ਰਿਹਾ ਆਪ ਸਵਸਥ ਹੈ, ਭਗਵਾਨ ਸਵਸਥ ਵੀ ਰੱਖਾ ਆਪਨੇ ਜੀ। ਸਾਂਗ ਵਾਲਾ ਤੋਂ ਜੀ ਦੇਖੋ ਵਾਏ ਹੈ, ਉਹ ਇੱਕ ਗਾਮ ਚ ਲੈ ਗਿਆ। ਹਾਂਜੀ ਉਹ ਇੱਕ ਜਿਹੜਾ ਗਾਮ ਚ ਲੈ ਗਿਆ, ਉਹ ਜੋ ਡਾਂਗਰਾਂ ਚੂਨ ਚਾਨ ਲਾਇਆ ਕਰਦੇ ਨੇ, ਉਸਕੀ ਕੋਠੜੀ ਵਾਲੀ ਤਾਲੀ ਗੱਲ ਹੀ ਲੈ ਗਿਆ। ਤਾਂ ਥਾ ਇੱਕ ਮੇਰੇ ਵਰਗਾ ਬਲਾ ਬਈ, ਗਊ ਮਾਤਾ ਤੇਰੇ ਖੁਰਰਾ ਫੇਰ ਦਿਓ, ਸਾਨੀ ਗੇਰ ਦਿਓ, ਚੂਨ ਤੋਂ ਲੱਗ ਗਿਆ ਫਲਾਣਾ ਆਈ। ਵਾਏ ਬਾਤ ਸੇ ਜੀ, ਇਹ ਕੁਛ ਪਿੱਛੇ ਤਾਂ ਜਵਾਬ ਦਿੱਤਾ ਨਾ, ਉਸਮੇ ਆਪਾਂ ਕੁਛ ਨਹੀਂ ਕਰ ਸਕਦੇ। ਬਾਕੀ ਹਾਂ ਮੈਂ ਹਾਂਜੀ ਜੀ ਜੀ ਬਿਲਕੁਲ ਸੁਣ, ਧੰਨਵਾਦ ਜੀ। ਰਾਮ ਰਾਮ ਜੀ। ਅਗਲਾ ਫੋਨ। ਹੈਲੋ ਹੈਲੋ ਜੀ ਜੀ ਨਮਸਕਾਰ ਜੀ, ਜੀ ਬਹੁਤ ਬਹੁਤ ਸਵਾਗਤ ਹੈ ਜੀ ਆਪਕਾ, ਔਰ ਬਤਾਈਏ ਜੀ ਠੀਕ ਠਾਕ ਹੈ? ਔਰ ਮੌਸਮ ਆਪਕਾ?
4: ਮੌਸਮ ਤੋਂ ਬਾਰਿਸ਼ ਵਗੈਰਾ ਹੋ ਜਾਂਦੀ ਹੈ,
0: ਹੋ ਜਾਂਦੀ ਹੈ,
4: ਗਰਮੀ ਵੀ ਪੜ ਰਹੀ ਹੈ ਥੋੜੀ ਬਹੁਤ
0: ਜੀ ਜੀ,
4: ਗਰਮੀ ਬਹੁਤ ਪੜ ਰਹੀ
0: ਹੈ। ਹਾਂ ਗਰਮੀ ਤੋਂ ਜੀ ਦੇਖੋ, ਅਥਾ ਗਰਮੀ ਪੜ ਰਹੀ ਹੈ, ਔਰ ਜੋ ਹਰ ਸਾਲ ਹਮ ਦੇਖਣ ਲੱਗ ਰਹੇ ਹਾਂ ਕਿ ਸਰਦੀ ਕਮ ਹੋਤੀ ਜਾ ਰਹੀ ਹੈ, ਗਰਮੀ ਵਧਤੀ ਜਾ ਰਹੀ ਹੈ।
4: ਹਾਂ
0: ਬਾਕੀ ਫਿਰ ਵੀ ਆਪਕਾ ਤੋਂ ਉੱਤਰ ਪ੍ਰਦੇਸ਼ ਕਾ ਤੋਂ ਪ੍ਰਕਿਰਤੀ ਕਾ ਬਹੁਤ ਫਰਕ ਹੈ।
4: ਹਾਂ ਇਹ ਤਾਂ ਹਰਿਆਣਾ ਕਾ ਤਾਂ ਸਹੀ ਹੈ, ਤਾਪਮਾਨ ਇੱਕ ਹੈ
0: ਜੀ ਬਿਲਕੁਲ, ਬਾਕੀ ਤਾਂ ਇੱਕ ਦਿਸ਼ਾ ਹੈ।
4: ਹਰਿਆਣਾ ਮੈਂ ਵੀ ਗਰਮੀ ਕਮ ਨਹੀਂ ਪੜਦੀ, ਗਰਮੀ ਜ਼ਿਆਦਾ ਪੜਦੀ
0: ਹੈ। ਨਾ ਜੀ ਫੁੱਲ ਜ਼ੋਰੋਂ ਪੇ ਹੈ।
4: ਹਾਂ ਹਰਿਆਣਾ ਮੈਂ ਬਾਰਿਸ਼ ਵੀ ਹੋਤੀ ਹੈ, ਫਿਰ ਸਰਦੀ ਵੀ ਹੋਤੀ, ਤਾਂ ਇਹ ਗਰਮੀ ਵੀ।
0: ਹਾਂ ਬਿਲਕੁਲ ਬਿਲਕੁਲ ਜੀ। ਔਰ ਆਪਣੇ ਕਾਰਜਕ੍ਰਮ ਕੇ ਬਾਰੇ ਮੈਂ
4: ਕਾਫੀ ਦਿਨ ਸੇ ਜੁੜਾ ਹੂੰ, ਲੇਕਿਨ ਯਾਰ ਪ੍ਰੋਗਰਾਮ ਮੈਂ ਸਭ ਮੈਂ ਪ੍ਰੋਗਰਾਮ ਭਾਗ ਲੇਤਾ ਹੂੰ, ਉਸਮੇ ਵੀ ਲੇਤਾ ਹੂੰ, ਤੋ ਜੈਸੇ ਟਾਈਮ ਮਿਲਤਾ ਕੋਈ ਅੱਛਾ ਲੱਗਤਾ ਹੈ, ਸੁਣਤਾ ਹੂੰ।
0: ਬਿਲਕੁਲ ਜੀ,
4: ਹਮਨੇ ਵੀ ਫੋਨੇ ਪ੍ਰੋਗਰਾਮ ਸਰ ਜੀ, ਇਹ ਬਾਤ ਕਹਿਣਾ ਚਾਹਤਾ ਹੂੰ, ਜੋ ਜੀ ਫੋਨੇ ਪ੍ਰੋਗਰਾਮ ਆਇਆ ਰਾਤ ਕੋ 10 ਵਜੇ ਸੰਡੇ ਕੋ ਆਤਾ ਥਾ, ਵੋ ਬੰਦ ਕਰ ਦਿਆ ਗਿਆ, ਫਿਰ ਸੇ ਵੋ ਚਾਲੂ ਕਰਵਾਈਏ
0: ਜੀ। ਦੇਖੋ ਆਪਣਾ ਜੋ 10 ਵਾਲਾ ਆਪ ਕਰ ਰਹੇ ਹੋ ਇਨ ਦਿਸ ਸੈਕਸ਼ਨ ਕਾ ਹੈ, ਬਾਕੀ ਹਮ ਬਾਤ ਕਰਾਂਗੇ ਆਪਕਾ ਜੋ